ਹੰਸਿਓ ਕਾਹੇ ਰਚਿਓ, ਨਿਮਕ ਨ ਹੋਏ ਉਦਾਸ, ਕੋ ਨਾਨਕ ਬਜ ਹਰ ਮਨਾ, ਪਰੇ ਨ ਚਮਕੀ ਪਾਸ, ਤਰਨਾ ਪੋਹਿਓ ਹੀ ਗਾਇਓ, ਲਿਓ ਚਰਾ ਤਨ ਜੀਤ, ਕੋ ਨਾਨਕ

ਰਾਜਾਏ ਹੁਕਮੇ ਹੋਵਨ ਜੀ ਹੁਕਮ ਲੈ ਵਰਿਆਈ ਹੁਕਮੇ ਉਤਮ ਨੀਸ਼ ਹੁਕਮ ਲਗ ਦੁਖ ਸੁਖ ਪਾਈ ਹੈ ਇੱਕ ਨਾ ਹੁਕਮੇ ਬਖਸ਼ਿਸ਼ ਇੱਕ